ਉਮਰਤੀ ਕੱਚੀ ਕਰਦੀ ਚਲਾਕੀਆਂ ਸੋਹਣਾ ਜਿਹਾ ਮੁੰਡਾ ਵੇਖ ਪਾਉਂਦੀ ਬਾਗੀਆਂ ਚਿੱਟੇ ਚਿੱਟੇ ਦੰਦਾਂ ਵਿੱਚ ਪਾਉਣ ਹਾਸੀਆਂ ਗੋਰਾ ਮੁੱਕੇ ਉਹਦੇ ਫੁੱਲਾਂ ਦੀ ਕਿਆਰੀ ਉਹ ਮਿਲਣਾ ਮਿਲਣਾ ਪੱਬਾਂ ਉੱਤੇ।